ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਕਵਿਤਾ ਪਾਠ ਅਤੇ ਇਸ ਤੋਂ ਇਲਾਵਾ ਕੁਝ ਗੀਤ ਵੀ ਸੁਣਵਾਏ ਜਾਣਗੇ। ਅੱਜ ਅਸੀਂ ਗੱਲ ਕਰਾਂਗੇ ਕੌਮਾਂਤਰੀ ਸੰਕੇਤਕ ਭਾਸ਼ਾ ਦਿਹਾੜੇ ਦੀ, ਜੋ ਪੂਰੇ ਵਿਸ਼ਵ 'ਚ 23 ਸਤੰਬਰ ਨੂੰ ਮਨਾਇਆ ਜਾਂਦਾ ਏ। ਅਸੀਂ ਅਕਸਰ ਹੀ ਆਪਣੇ ਮਨ ਦੀਆਂ ਭਾਵਨਾਵਾਂ ਅਤੇ ਜਜ਼ਬਾਤਾਂ ਨੂੰ ਬਿਆਨ ਕਰਨ ਦੇ ਲਈ ਕਿਸੇ ਭਾਸ਼ਾ ਦਾ ਇਸਤੇਮਾਲ ਕਰਦੇ ਹਾਂ।

ਇੱਕ ਦੂਜੇ ਦੇ ਨਾਲ ਗੱਲਬਾਤ ਕਰਨ ਲਈ ਭਾਸ਼ਾ ਸੰਚਾਰ ਦਾ ਸਭ ਤੋਂ ਵਧੀਆ ਸਾਧਨ ਹੈ। ਹਰ ਸੂਬੇ ਦੀ ਆਪਣੀ ਭਾਸ਼ਾ ਹੁੰਦੀ ਹੈ, ਜਿਵੇਂ ਮਲਿਆਲਮ, ਪੰਜਾਬੀ, ਕੰਨੜ, ਉਰਦੂ, ਭੋਜਪੁਰੀ। ਪਰ ਜੋ ਲੋਕ ਸੁਣ ਜਾਂ ਬੋਲ ਨਹੀਂ ਸਕਦੇ, ਉਹ ਆਪਣੇ ਭਾਵਾਂ ਨੂੰ ਇਸ਼ਾਰਿਆਂ ਨਾਲ ਪ੍ਰਗਟ ਕਰਦੇ ਨੇ, ਜਿਸ ਨੂੰ ਸੰਕੇਤਕ ਭਾਸ਼ਾ ਕਿਹਾ ਜਾਂਦਾ ਹੈ। ਜੋ ਵਿਅਕਤੀ ਸੁਣ ਜਾਂ ਬੋਲ ਨਹੀਂ ਸਕਦੇ, ਉਹਨਾਂ ਲਈ ਸੰਕੇਤਕ ਭਾਸ਼ਾ ਸੰਚਾਰ ਦਾ ਸਭ ਤੋਂ ਵਧੀਆ ਜ਼ਰੀਆ ਹੈ। ਇਹ ਉਹਨਾਂ ਵਿਅਕਤੀਆਂ ਨੂੰ ਦੇਸ਼ ਅਤੇ ਵਿਸ਼ਵ ਮੁੱਖ ਧਾਰਾ ਦੇ ਨਾਲ ਜੋੜਦੀ ਹੈ। ਸੰਕੇਤਕ ਭਾਸ਼ਾ ਜ਼ਿਆਦਾ ਔਖੀ ਨਹੀਂ ਅਤੇ ਇਸਦੀ ਸ਼ਬਦਾਵਲੀ ਵੀ ਸੀਮਤ ਹੁੰਦੀ ਹੈ। ਬਸ ਸਿਖਾਉਣ ਵਾਲਾ ਅਧਿਆਪਕ ਪੇਸ਼ੇਵਰ ਹੋਣਾ ਚਾਹੀਦਾ ਹੈ। ਸੰਕੇਤਕ ਭਾਸ਼ਾ ਦੀ ਗੱਲ ਕੀਤੀ ਜਾਵੇ ਤਾਂ ਪਹਿਲੀ ਵਾਰ 16ਵੀਂ ਸਦੀ 'ਚ ਸਪੈਨਿਸ਼ ਪੈਡਰੋ ਪੋਂਸ ਡੀ ਲਿਓਨ ਨਾਮਕ ਵਿਅਕਤੀ ਨੇ ਅਪਾਹਜ ਲੋਕਾਂ ਲਈ ਸੰਕੇਤਕ ਭਾਸ਼ਾ ਬਣਾਈ ਸੀ। ਇਸ ਤੋਂ ਬਾਅਦ ਬੋਲੇ ਲੋਕਾਂ ਭਾਵ ਜੋ ਸੁਣਨ ਤੋਂ ਅਸਮਰਥ ਸਨ, ਉਹਨਾਂ ਨੇ ਇਸ ਭਾਸ਼ਾ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਅਤੇ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ। ਵਰਲਡ ਫੈਡਰੇਸ਼ਨ ਆਫ ਡੈਫ ਦੇ ਮੁਤਾਬਕ ਵਿਸ਼ਵ ਭਰ 'ਚ 70 ਮਿਲੀਅਨ ਤੋਂ ਜ਼ਿਆਦਾ ਲੋਕ ਸੁਣ ਨਹੀਂ ਸਕਦੇ। ਤਕਰੀਬਨ 300 ਤੋਂ ਵੱਧ ਕਿਸਮ ਦੀਆਂ ਭਾਸ਼ਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ। ਹਰ ਵਿਅਕਤੀ ਆਪਣੇ ਦਿਲ ਦੇ ਜਜ਼ਬਾਤ ਨੂੰ ਗੱਲਬਾਤ ਰਾਹੀਂ ਪ੍ਰਗਟ ਕਰਦਾ ਹੈ। ਅੰਤਰਰਾਸ਼ਟਰੀ ਸੰਕੇਤਕ ਭਾਸ਼ਾ ਦਿਹਾੜਾ ਸਾਨੂੰ ਇਹ ਵੀ ਯਾਦ ਦਿਵਾਉਂਦਾ ਹੈ ਕਿ ਗੱਲਬਾਤ ਕਰਨਾ ਹਰ ਇਨਸਾਨ ਦਾ ਬੁਨਿਆਦੀ ਹੱਕ ਹੈ। ਦਿਲ ਦੀਆਂ ਭਾਵਨਾਵਾਂ ਜਿਵੇਂ ਪਿਆਰ, ਸਨੇਹ ਨੂੰ ਬਿਆਨ ਕਰਨ ਦੇ ਲਈ ਸ਼ਬਦਾਂ 'ਚ ਪਰੋਣਾ ਅਤੇ ਫਿਰ ਹਰ ਇੱਕ ਨੂੰ ਝੂਮਣ ਲਾ ਦੇਣਾ, ਇਹ ਵੀ ਭਾਸ਼ਾ ਦੀ ਹੀ ਤਾਕਤ ਹੈ। ਅਤੇ ਗਾਇਕ ਹਰਜੀਤ ਹਰਮਨ ਇਸ਼ਕ ਦੀ ਮਰਜ਼ ਲਾ ਕੇ ਉਸਨੂੰ ਕਿਸ ਤਰ੍ਹਾਂ ਬਿਆਨ ਕਰ ਰਹੇ ਨੇ, ਆਓ ਸੁਣਦੇ ਹਾਂ ਇਸ ਗੀਤ 'ਚ। ਨੀ ਮੈਂ ਦਿਲ ਮਰ ਜਾਣੇ ਨੂੰ ਅੜੀਓ ਮਰਜ਼ ਇਸ਼ਕ ਦੀ ਲਾ ਲਈ। ਗੀਤ ਦੇ ਬੋਲ ਲਿਖੇ ਨੇ ਪ੍ਰਗਟ ਸਿੰਘ ਨੇ ਅਤੇ ਸੰਗੀਤਬੱਧ ਕੀਤਾ ਹੈ ਅਤੁਲ ਸ਼ਰਮਾ ਨੇ।

0: ਗਾਇਕ ਹਰਜੀਤ ਹਰਮਨ ਦੀ ਆਵਾਜ਼ 'ਚ ਇਹ ਗੀਤ ਤੁਸੀਂ ਸੁਣ ਰਹੇ ਸੀ। ਗੀਤ ਦੇ ਬੋਲ ਲਿਖੇ ਸਨ ਪ੍ਰਗਟ ਸਿੰਘ ਨੇ ਅਤੇ ਸੰਗੀਤਬੱਧ ਕੀਤਾ ਸੀ ਅਤੁਲ ਸ਼ਰਮਾ ਨੇ। ਇਸ ਗੀਤ ਨੂੰ ਸੁਣਨ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕੌਮਾਂਤਰੀ ਸੰਕੇਤਕ ਭਾਸ਼ਾ ਦਿਹਾੜੇ ਦੀ। ਇਸ ਦਿਵਸ ਨੂੰ ਮਨਾਉਣ ਦਾ ਉਦੇਸ਼ ਇਹ ਵੀ ਹੈ ਕਿ ਜੋ ਵਿਅਕਤੀ ਬੋਲਣ ਅਤੇ ਸੁਣਨ ਤੋਂ ਅਸਮਰਥ ਨੇ ਉਹਨਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਅਤੇ ਸੰਕੇਤਕ ਭਾਸ਼ਾ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨਾ ਹੈ, ਕਿਉਂਕਿ ਸੰਕੇਤਕ ਭਾਸ਼ਾ ਬਿਨਾਂ ਅਜਿਹੇ ਲੋਕ ਸਮਾਜ 'ਚ ਆਪਣੇ ਆਪ ਨੂੰ ਅਧੂਰੇ ਸਮਝਦੇ ਨੇ ਅਤੇ ਉਹ ਹੋਰਾਂ ਲੋਕਾਂ ਨਾਲੋਂ ਆਪਣੇ ਆਪ ਨੂੰ ਘੱਟ ਸਮਝਦੇ ਨੇ। ਸੰਕੇਤਕ ਭਾਸ਼ਾ ਸਿੱਖਣ ਦੇ ਨਾਲ ਬੋਲਣ ਅਤੇ ਸੁਣਨ ਤੋਂ ਅਸਮਰਥ ਲੋਕਾਂ 'ਚ ਬਰਾਬਰਤਾ ਅਤੇ ਸਮਾਨਤਾ ਅਤੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਰੁਜ਼ਗਾਰ ਦੇ ਮੌਕੇ ਮਿਲਦੇ ਨੇ। ਮਨ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਨਾ ਭਾਸ਼ਾ ਤੋਂ ਬਿਹਤਰ ਕੋਈ ਸਾਧਨ ਨਹੀਂ, ਅਤੇ ਭਾਵੇਂ ਉਹ ਸੰਕੇਤਕ ਭਾਸ਼ਾ ਹੀ ਕਿਉਂ ਨਾ ਹੋਵੇ, ਕਿਉਂਕਿ ਸਾਰਿਆਂ ਨੂੰ ਆਪਣੀ ਗੱਲ ਕਹਿਣ ਅਤੇ ਰੱਖਣ ਦਾ ਅਧਿਕਾਰ ਹੈ। ਅਤੇ ਜਗਤਾਰ ਸਿੰਘ ਆਪਣੇ ਕਵਿਤਾ ਪਾਠ ਰਾਹੀਂ ਸਾਨੂੰ ਕੀ ਸਿੱਖਿਆ ਦੇ ਰਹੇ ਨੇ, ਆਓ ਸੁਣਦੇ ਹਾਂ ਕਵਿਤਾ ਪਾਠ 'ਚ।
1: ਮੇਰੀ ਪਹਿਲੀ ਕਵਿਤਾ ਹੈ ਬਦਲੀ। ਅੰਬਰ ਤੁਰਦਿਆਂ ਤੁਰਦਿਆਂ, ਅੰਬਰ ਤੁਰਦਿਆਂ ਤੁਰਦਿਆਂ, ਆ ਠਹਿਰੀ ਹਾਂ ਹੁਣੇ ਹੁਣੇ ਤੇਰੀ ਹਰੀ ਭਰੀ ਬੁੱਕਲ 'ਚ ਸੌਣ ਲਈ। ਪਰ ਨੀਂਦ ਕਿੱਥੇ ਨਸੀਬ ਇਸ ਦੇਹੀ ਨੂੰ, ਤੂੰ ਦੇਖਦਾ ਰਹੀ ਹਰ ਖਿਨ ਮੇਰਾ ਬਦਲਦਾ ਸਰੀਰ। ਬੁੱਲਿਆਂ ਸੰਗ ਤੁਰਦਿਆਂ ਠਹਿਰਦਿਆਂ ਇਹ ਖੁਰ ਖੁਰ ਪਾਣੀ ਹੋ ਜਾਵੇਗੀ, ਬੁੱਲਿਆਂ

ਆਪੇ ਮਟਕ ਮਟਕ ਕੇ ਤੁਰੀਏ, ਕਿੱਤ ਹੁਲਾਰ ਜਦ ਖਾਵੇ। ਆਪੇ ਮਟਕ ਮਟਕ ਕੇ ਤੁਰੀਏ, ਕਿੱਤ ਹੁਲਾਰ ਜਦ ਜਦ ਖਾਵੇ। ਉੱਡੀਏ ਕਦੇ ਅਸਮਾਨਾਂ ਵੱਲ, ਕਦੇ ਧਰਾ 'ਤੇ ਪਹਿਲਾਂ ਪਾਈਏ। ਆਪਣੀ ਮੌਜ ਵਿੱਚ ਆਪੇ ਹੱਸੀਏ, ਆਪੇ ਰੋਈਏ, ਆਪੇ ਨੱਚ ਚੁੱਪ ਕਰ ਜਾਈਏ। ਇਸ ਦਾ ਸਿਰਲੇਖ ਹੈ ਪੱਥਰ। ਪਿਆਰ ਰਹਿਣ ਦਿੰਦਾ ਪੱਥਰਾਂ ਨੂੰ, ਪਿਆਰ ਰਹਿਣ ਦਿੰਦਾ ਪੱਥਰ ਨੂੰ ਪੱਥਰਾਂ ਨਾਲ। ਜਿਵੇਂ ਦਾ ਸੀ ਉਵੇਂ ਹੀ, ਜੇ ਸੁੱਤਾ ਸੀ ਸੁੱਤਾ ਰਹਿਣ ਦਿੰਦਾ। ਉਸਨੂੰ ਜਗਾਇਆ ਤਾਂ ਦੇਖ ਲਓ, ਉਸਨੂੰ ਜਗਾਇਆ ਤਾਂ ਦੇਖ ਲਓ, ਆਦਮ ਨੇ ਆਦਮ ਵਿਚਾਲੇ ਲਕੀਰ ਖਿੱਚ ਦਿੱਤੀ। ਅੱਖਾਂ ਸਾਹਮਣੇ ਵਿਸ਼ੇ ਰਾਹਾਂ ਦੇ ਰੰਗ ਲਾਲ ਕਰ ਦਿੱਤੇ। ਇਸ ਕਵਿਤਾ ਦਾ ਸਿਰਲੇਖ ਬੱਦਲ, ਲਿਖਿਆਕਾਰ ਇਬਾਰਤ ਮੇਰੇ ਵਾਂਗ, ਲਿਖਿਆਕਾਰ ਇਬਾਰਤ ਮੇਰੇ ਵਾਂਗ, ਅਨੰਤ ਫੈਲੇ ਆਸਮਾਨ 'ਤੇ, ਗੁਆਚਿਆ ਰਹਿੰਦਾ ਏ, ਲੱਭਦਾ ਰਹਿੰਦਾ ਏ, ਕਦੇ ਕਾਗਜ਼ ਕਦੇ ਕਲਮ ਅਤੇ ਦਵਾਤ, ਮੇਰੇ ਵਾਂਗ ਹੋਂਦ ਵਿੱਚ ਆ, ਚੱਲ ਪੈ ਜਿੱਥੇ ਜਿੱਧਰ ਆਸਮਾਨ, ਮੇਰੇ ਵਾਂਗ ਹੋਂਦ ਵਿੱਚ ਆ, ਚੱਲ ਪੈ ਜਿੱਥੇ ਜਿੱਧਰ ਆਸਮਾਨ, ਤੁਰਦਿਆਂ ਤੁਰਦਿਆਂ ਅੱਖਰ ਬਣਾ, ਲਗਾ ਮਾਤਰਾ ਸਤਰਾਂ ਬਣਾ, ਕਿਸੇ ਦੀ ਪਕੜ 'ਚ ਆਉਣ ਤੋਂ ਪਹਿਲਾਂ, ਕਿਸੇ ਦੀ ਪਕੜ 'ਚ ਆਉਣ ਤੋਂ ਪਹਿਲਾਂ, ਬਣਾ ਬਣ ਕੇ ਵਿਸਰ ਜਾ, ਦੇਖਣ ਵਾਲਾ ਕੋਈ ਦੇਖੇ ਜਾਂ ਨਾ, ਪੜ੍ਹਨ ਵਾਲਾ ਕੋਈ ਪੜ੍ਹੇ ਜਾਂ ਨਾ, ਤੂੰ ਹੋ ਸਿਰਫ ਹੋ ਕੇ ਬਿਨਸ ਜਾ, ਤੂੰ ਹੋ ਸਿਰਫ ਹੋ ਕੇ ਬਿਨਸ ਜਾ। ਇਸਦਾ ਸਿਰਲੇਖ ਵੀ ਬੱਦਲ ਹੈ। ਇੱਕ ਨਾਰ ਨੇ ਪੌੜੀਆਂ ਚੜ੍ਹ ਕੇ ਜਾ ਬੱਦਲ ਨੂੰ ਫੜਿਆ, ਪਾਣੀ ਭਰੇ ਨੂੰ ਕੱਪੜੇ ਵਾਂਗ ਪਕੜ ਕੇ ਟੁੰਗ ਦਿੱਤਾ ਤਨੀ ਤਾਰ 'ਤੇ। ਆਪਣੇ ਸਾਥੀ ਨੂੰ ਦੂਰੋਂ ਤਾਰ 'ਤੇ ਟੰਗਿਆ ਦੇਖ, ਬੱਦਲ 'ਤੇ ਬੱਦਲ ਚੜ੍ਹ ਆਇਆ। ਗਰਜ ਲਿਸ਼ਕ ਕੇ ਛੁੜਾ ਸਾਥੀ ਨੂੰ ਆਪਣੇ ਨਾਲ ਲੈ ਕੇ ਤੁਰ ਗਏ, ਆਪਣੇ ਨਾਲ ਲੈ ਕੇ ਤੁਰ ਗਏ। ਇਸ ਕਵਿਤਾ ਦਾ ਸਿਰਲੇਖ ਵੀ ਬੱਦਲ ਹੀ ਹੈ। ਤੁਰੇ ਫਿਰਦੇ ਹੋ ਜਿੱਧਰ ਚਿੱਤ ਕਰੇ, ਸਾਰਾ ਅੰਬਰ ਤੁਹਾਡਾ ਹੈ। ਅਜਬ ਗਜ਼ਬ ਰੂਪ ਧਾਰ, ਬੇਰੋਕ ਹਰ ਰਾਹੋਂ ਗੁਜ਼ਰ ਜਾਓ। ਜ਼ਮੀਨ ਦੀ ਖਲਕਤ ਤੋਂ ਦੂਰ, ਉਹਨਾਂ ਦੇ ਦੁੱਖਾਂ ਸੁੱਖਾਂ ਤੋਂ ਦੂਰ। ਠੀਕ ਕਹਿੰਦੇ ਹੋ ਕਹਿਣ ਵਾਲਿਓ, ਆਪਣੀ ਭਟਕਣ ਅਸੀਂ ਹੀ ਜਾਣੀਏ। ਕਿੱਥੇ ਜੰਮੀਏ, ਕਿੱਥੋਂ ਤੁਰ ਕੇ ਕਿੱਥੇ ਜਾ ਵਰੀਏ। ਜਾਣਿਆ ਅਸੀਂ ਨਾ ਹਾਲੇ ਤੀਕਰ, ਨਾ ਹੀ ਸਾਨੂੰ ਦੇਖਣ ਵਾਲਿਆਂ। ਇਸ ਕਵਿਤਾ ਦਾ ਸਿਰਲੇਖ ਹੈ ਤੇਰੇ ਹਿੱਸੇ ਦੀ। ਜ਼ਮੀਨ ਕਿੱਥੇ, ਤੇਰੇ ਹਿੱਸੇ ਦਾ ਸੂਰਜ ਕਿੱਥੇ, ਪੌਣ ਪਾਣੀ ਬਰਸਾਤ ਕਿੱਥੇ। ਐਵੇਂ ਹੋਣ ਦਾ ਦੰਭ ਲੈ, ਗਲੀਆਂ ਸੜਕਾਂ ਪਹਾੜਾਂ ਨੂੰ ਮਿਲਦਾ ਹੈ। ਕਿਸੇ ਕੋਲ ਤੇਰੇ ਹੋਣ ਦਾ ਨਾ ਪਰਿਵਾਰ ਦਾ

ਗੀਤ ਤੁਸੀਂ ਸੁਣ ਰਹੇ ਸੀ ਗਾਇਕ ਸੁਰਜੀਤ ਬਿੰਦਰਖਿਆ ਦੀ ਆਵਾਜ਼ 'ਚ। ਤੇ ਆਓ ਹੁਣ ਅਗਲਾ ਗੀਤ ਸੁਣਦੇ ਹਾਂ ਗਾਇਕ ਬੱਬੂ ਮਾਨ ਦੀ ਆਵਾਜ਼ 'ਚ।

ਬੱਬੂਮਾਨ ਦੀ ਆਵਾਜ਼ 'ਚ ਇਹ ਗੀਤ ਤੁਸੀਂ ਸੁਣ ਰਹੇ ਸੀ। ਆਸ ਹੈ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੁੰਦਾ ਹੈ। ਹੁਣ ਸ਼ਮਿੰਦਰ ਕਲੇਰ ਨੂੰ ਇਜਾਜ਼ਤ ਦਿਓ।

0: ਲੰਕਾ ਨੂੰ 147 ਦੌੜਾਂ ਨਾਲ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਮ ਕੀਤਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਭਾਰਤੀ ਸਿਨੇਮਾ ਵਿਚ ਇਕ ਨਵਾਂ ਅਧਿਆਇ ਸਿਰਜਦੇ ਹੋਏ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮ ਗੁਜਰਾਤ ਦੇ ਕੇਵੜੀਆ ਸਥਿਤ ਏਕਤਾ ਨਗਰ ਵਿਖੇ 72ਵੇਂ ਰਾਸ਼ਟਰੀ ਫਿਲਮ ਪੁਰਸਕਾਰ ਪ੍ਰਦਾਨ ਕਰਨਗੇ। ਸਾਲ 1954 ਚ ਸਥਾਪਿਤ ਪੁਰਸਕਾਰਾਂ ਨੂੰ ਭਾਰਤੀ ਸਿਨੇਮਾ ਦੇ ਸਰਵਉੱਚ ਸਨਮਾਨਾਂ ਵਿਚੋਂ ਇਕ ਮੰਨਿਆ ਜਾਂਦੈ ਜੋ ਫਿਲਮ ਫੀਚਰ ਫਿਲਮਾਂ ਗੈਰ ਫੀਚਰ ਫਿਲਮਾਂ ਤੇ ਸਿਨੇਮੈਟੋਗ੍ਰਾਫੀ ਸਮੇਤ ਵੱਖ ਵੱਖ ਸ਼੍ਰੇਣੀਆਂ ਚ ਕਲਾਤਮਕ ਤੇ ਤਕਨੀਕੀ ਉੱਦਮਤਾ ਨੂੰ ਮਾਨਤਾ ਦਿੰਦੇ ਨੇ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਇਕ ਨਵੀਂ ਨੀਤੀ ਦੇ ਹਿੱਸੇ ਵਜੋਂ ਪੁਰਸਕਾਰ ਰਾਸ਼ਟਰੀ ਰਾਜਧਾਨੀ ਤੋਂ ਬਾਹਰ ਪ੍ਰਦਾਨ ਕੀਤੇ ਜਾ ਰਹੇ ਨੇ। ਏਕ ਭਾਰਤ ਸ੍ਰੇਸ਼ਟ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹੋਏ ਏਕਤਾ ਨਗਰ ਵਿਖੇ ਸਮਾਰੋਹ ਚ ਦੇਸ਼ ਭਰ ਦੀਆਂ ਸਿਨੇਮੈਟਿਕ ਪ੍ਰਤਿਭਾਵਾਂ ਸ਼ਾਮਲ ਹੋਣਗੀਆਂ। ਰਾਸ਼ਟਰਪਤੀ ਤਜਰਬੇਕਾਰ ਫਿਲਮ ਅਦਾਕਾਰ ਅਨੰਤ ਨਾਗ ਨੂੰ ਸਾਲ 2024 ਲਈ ਦਾਦਾ ਸਾਹਿਬ ਫਾਲਕੇ ਪੁਰਸਕਾਰ ਵੀ ਪ੍ਰਦਾਨ ਕਰਨਗੇ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਅੱਜ ਨਵੀਂ ਦਿੱਲੀ ਚ 9ਵੇਂ ਭਾਰਤ ਕੌਮਾਂਤਰੀ ਜਲ ਹਫ਼ਤੇ 2026 ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਪਾਣੀ ਦੀ ਸੂਝ ਬੂਝ ਨਾਲ ਵਰਤੋਂ ਤੇ ਸੰਭਾਲ ਤੇ ਜ਼ੋਰ ਦਿੱਤਾ। ਸ੍ਰੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਜਲ ਹਫ਼ਤਾ ਜਲ ਪ੍ਰਬੰਧਨ ਦੀਆਂ ਚੁਣੌਤੀਆਂ ਤੇ ਸਾਰੇ ਹਿੱਸੇਦਾਰਾਂ ਦਰਮਿਆਨ ਵਿਚਾਰ ਵਟਾਂਦਰੇ ਲਈ ਇਕ ਮਹੱਤਵਪੂਰਨ ਮੰਚ ਹੈ। ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਨੇ ਕਿਹਾ ਕਿ ਸਰਕਾਰ ਦੇਸ਼ ਦੇ ਹਰੇਕ ਨਾਗਰਿਕ ਨੂੰ ਸੁਰੱਖਿਅਤ ਤੇ ਲੋੜੀਂਦਾ ਪੀਣ ਵਾਲਾ ਪਾਣੀ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਾਣੀ ਇਕ ਸਾਂਝਾ ਸਰੋਤ ਹੈ ਤੇ ਇਸ ਲਈ ਜਲ ਸੁਰੱਖਿਆ ਵੀ ਇਕ ਸਾਂਝੀ ਜ਼ਿੰਮੇਵਾਰੀ ਹੈ।
1: माननीय प्रधानमंत्री श्री नरेंद्र मोदी जी के नेतृत्व में भारत ने जल प्रबंधन को जन भागीदारी से जोड़ने इसे जन आंदोलन बनाने पर लगातार बल दिया है। भारत के लिए जल सुरक्षा विकसित भारत 2047 की मजबूत नींव है। पानी का संबंध हमारी खेती भोजन स्वास्थ्य उद्योग ऊर्जा और पर्यावरण से भी जुड़ी हुई है।
0: ਇਸ ਸਾਲ ਜਲ ਹਫ਼ਤੇ ਦਾ ਵਿਸ਼ਾ ਜਲਵਾਯੂ ਪੱਖੀ ਪਾਣੀ ਪ੍ਰਬੰਧਨ ਰੱਖਿਆ ਗਿਐ। ਇਹ 5 ਰੋਜ਼ਾ ਕੌਮਾਂਤਰੀ ਸਮਾਗਮ ਦੌਰਾਨ ਨੀਤੀ ਨਿਰਮਾਤਾਵਾਂ ਜਲ ਖੇਤਰ ਦੇ ਮਾਹਰ ਖੋਜਕਰਤਾ ਉਦਯੋਗ ਸਿਵਲ ਸਮਾਜ ਤੇ ਨੌਜਵਾਨ ਪੇਸ਼ੇਵਰ ਉਭਰ ਰਹੀਆਂ ਪਾਣੀ ਨਾਲ ਸਬੰਧਤ ਚੁਣੌਤੀਆਂ ਤੇ ਹੱਲ ਤੇ ਵਿਚਾਰ ਚਰਚਾ ਕਰਨਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਚ ਪੰਜਾਬ ਸਮੇਤ 36 ਸੂਬਿਆਂ ਅਤੇ ਕੇਂਦਰ

0: ਨਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਚੋਣ ਕਮਿਸ਼ਨ ਨੇ ਅੱਜ ਰਾਜ ਸਭਾ ਦੀਆਂ 11 ਸੀਟਾਂ ਲਈ ਚੋਣਾਂ ਦਾ ਐਲਾਨ ਕਰ ਦਿੱਤੈ। ਇਸ ਵਿਚ ਉੱਤਰ ਪ੍ਰਦੇਸ਼ ਦੀਆਂ 10 ਸੀਟਾਂ ਤੇ ਉਤਰਾਖੰਡ ਦੀ 1 ਸੀਟ ਸ਼ਾਮਲ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਬੀ ਐਲ ਵਰਮਾ, ਸਮਾਜਵਾਦੀ ਪਾਰਟੀ ਦੇ ਨੇਤਾ ਰਾਮ ਗੋਪਾਲ ਯਾਦਵ, ਬੀ ਐਸ ਪੀ ਦੇ ਰਾਮਜੀ ਤੇ 6 ਹੋਰਨਾਂ ਦਾ ਕਾਰਜਕਾਲ 25 ਨਵੰਬਰ ਨੂੰ ਖਤਮ ਹੋ ਰਿਹੈ। ਉਤਰਾਖੰਡ ਦੇ ਨਰੇਸ਼ ਬਾਂਸਲ ਵੀ 25 ਨਵੰਬਰ ਨੂੰ ਆਪਣਾ ਕਾਰਜਕਾਲ ਪੂਰਾ ਕਰ ਰਹੇ ਨੇ। ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਚ ਰਾਜ ਸਭਾ ਦੀ 1 ਸੀਟ ਲਈ ਜ਼ਿਮਨੀ ਚੋਣ ਦਾ ਵੀ ਐਲਾਨ ਕੀਤੈ। ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਰੁਕਮਣੀ ਮਲਿਕ ਦੇ ਅਸਤੀਫੇ ਕਾਰਨ ਇਹ ਸੀਟ ਖਾਲੀ ਹੋਈ ਸੀ। ਨਾਮਜ਼ਦਗੀ ਪ੍ਰਕਿਰਿਆ 29 ਸਤੰਬਰ ਨੂੰ ਸ਼ੁਰੂ ਹੋਏਗੀ ਤੇ ਵੋਟਿੰਗ 16 ਅਕਤੂਬਰ ਨੂੰ ਹੋਏਗੀ। ਕਮਿਸ਼ਨ ਨੇ ਉੱਤਰ ਪ੍ਰਦੇਸ਼ ਵਿਚ ਵਿਧਾਨ ਪਰਿਸ਼ਦ ਦੀਆਂ 11, ਬਿਹਾਰ ਦੀਆਂ 8, ਮਹਾਰਾਸ਼ਟਰ ਦੀਆਂ 5 ਤੇ ਕਰਨਾਟਕ ਦੀਆਂ 4 ਸੀਟਾਂ ਲਈ ਵੀ ਚੋਣਾਂ ਦਾ ਐਲਾਨ ਕੀਤੈ। ਇਨ੍ਹਾਂ ਚੋਣਾਂ ਲਈ ਨਾਮਜ਼ਦਗੀਆਂ 29 ਸਤੰਬਰ ਨੂੰ ਸ਼ੁਰੂ ਹੋਣਗੀਆਂ ਤੇ ਵੋਟਾਂ 23 ਅਕਤੂਬਰ ਨੂੰ ਪਾਈਆਂ ਜਾਣਗੀਆਂ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਰਮ ਪੂਜਾ ਦੇ ਮੌਕੇ ਤੇ ਦੇਸ਼ ਵਾਸੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਇਹ ਤਿਉਹਾਰ ਕੁਦਰਤ ਪ੍ਰਤੀ ਸ਼ੁਕਰਗੁਜ਼ਾਰੀ, ਕਰਤੱਵ ਪ੍ਰਤੀ ਸਮਰਪਣ ਤੇ ਭਾਈਚਾਰੇ ਦੀ ਭਾਵਨਾ ਨਾਲ ਜੁੜਿਆ ਹੋਇਐ। ਸ੍ਰੀਮਤੀ ਮੁਰਮੂ ਨੇ ਕਿਹਾ ਕਿ ਇਹ ਤਿਉਹਾਰ ਅਮੀਰ ਕਬਾਇਲੀ ਸਭਿਆਚਾਰ ਤੇ ਜੀਵੰਤ ਕਦਰਾਂ ਕੀਮਤਾਂ ਦਾ ਇਕ ਪ੍ਰਗਟਾਵਾ ਹੈ। ਉਨੂਾਂ ਕਿਹਾ ਕਿ ਇਹ ਤਿਉਹਾਰ ਸਾਰਿਆਂ ਨੂੰ ਕੁਦਰਤ ਦੀ ਰੱਖਿਆ ਕਰਨ ਤੇ ਆਪਸੀ ਸਦਭਾਵਨਾ ਚ ਕੰਮ ਕਰਨ ਲਈ ਪ੍ਰੇਰਣਾ ਦਿੰਦੈ। ਇਸ ਮੌਕੇ ਰਾਸ਼ਟਰਪਤੀ ਮੁਰਮੂ ਨੇ ਕਾਮਨਾ ਕੀਤੀ ਕਿ ਇਹ ਤਿਉਹਾਰ ਸਾਰੇ ਦੇਸ਼ ਵਾਸੀਆਂ ਦੇ ਜੀਵਨ ਚ ਖੁਸ਼ੀਆਂ ਤੇ ਖੁਸ਼ਹਾਲੀ ਲੈ ਕੇ ਆਵੇ। ਪਹਿਲੀ V4+ ਭਾਰਤ ਵਿਦੇਸ਼ ਮੰਤਰੀਆਂ ਦੀ ਮੀਟਿੰਗ ਕੱਲ੍ਹ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਤੋਂ ਵੱਖ ਹੋਈ। ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੇ ਪੋਲੈਂਡ, ਹੰਗਰੀ, ਸਲੋਵਾਕੀਆ ਤੇ ਚੈੱਕ ਗਣਰਾਜ ਦੇ ਵਿਦੇਸ਼ ਮੰਤਰੀਆਂ ਨਾਲ ਮੀਟਿੰਗ ਚ ਹਿੱਸਾ ਲਿਆ। ਇਹ ਮੀਟਿੰਗ V4 ਦੀ ਮੌਜੂਦਾ ਸਲੋਵਾਕ ਪ੍ਰਧਾਨਗੀ ਹੇਠ ਹੋਈ। ਭਾਰਤ ਅਤੇ ਵਿਸ਼ੇਗਰਾਦ ਸਮੂਹ ਵਿਚਕਾਰ ਸਹਿਯੋਗ ਵਧਾਉਣ ਦੇ ਤਰੀਕਿਆਂ ਉਤੇ ਵਿਚਾਰ ਵਟਾਂਦਰਾ ਕੀਤਾ ਗਿਆ। ਵਿਦੇਸ਼ ਮੰਤਰਾਲੇ ਮੁਤਾਬਕ ਮੀਟਿੰਗ ਚ ਵਪਾਰ ਤੇ ਨਿਵੇਸ਼, ਤਕਨਾਲੋਜੀ ਤੇ ਨਵੀਨਤਾ, ਮਜ਼ਬੂਤ ਸਪਲਾਈ ਚੇਨ, ਰੱਖਿਆ ਤੇ ਸੁਰੱਖਿਆ, ਸੰਪਰਕ ਸਿੱਖਿਆ ਤੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਵਰਗੇ ਖੇਤਰਾਂ ਵਿਚ ਸਹਿਯੋਗ ਦੇ ਮੌਕਿਆਂ ਤੇ ਵੀ ਚਰਚਾ ਕੀਤੀ ਗਈ। ਮੰਤਰੀਆਂ ਨੇ ਆਲਮੀ ਦੇ ਖੇਤਰੀ ਘਟਨਾਕ੍ਰਮ, ਸ਼ਾਂਤੀ ਤੇ ਸੁਰੱਖਿਆ ਤੇ ਬਹੁਪੱਖੀ ਮੰਚਾਂ ਤੇ ਸਹਿਯੋਗ ਬਾਰੇ ਵੀ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤੈ। ਮੰਤਰਾਲੇ ਨੇ ਕਿਹੈ ਕਿ ਪਹਿਲੀ ਮੀਟਿੰਗ ਵਿਦੇਸ਼ ਮੰਤਰੀ ਪੱਧਰ ਤੇ ਭਾਰਤ ਤੇ ਵਿਸ਼ੇਗਰਾਦ ਸਮੂਹ ਦਰਮਿਆਨ ਗੱਲਬਾਤ ਕਾਇਮ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ 30 ਨਵੰਬਰ ਤੋਂ ਪੰਜਾਬ ਤੇ ਕੁਝ ਹੋਰਨਾਂ ਸੂਬਿਆਂ ਚ 4 ਸ਼ੋਭਾ ਯਾਤਰਾਵਾਂ ਕੱਢਣ ਦਾ ਫੈਸਲਾ ਕੀਤੈ, ਜੋ ਖੁਰਾਲਗੜ੍ਹ ਸਾਹਿਬ ਵਿਖੇ ਸਮਾਪਤ ਹੋਣਗੀਆਂ। ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੂਬੇ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਹਿਲੀ ਯਾਤਰਾ 30 ਨਵੰਬਰ ਨੂੰ ਵਾਰਾਣਸੀ ਤੋਂ ਸ਼ੁਰੂ ਹੋ ਕੇ 3 ਦਸੰਬਰ ਨੂੰ ਖੁਰਾਲਗੜ੍ਹ ਸਾਹਿਬ ਪਹੁੰਚੇਗੀ, ਦੂਜੀ 30 ਨਵੰਬਰ ਨੂੰ ਜੰਮੂ ਤੋਂ, ਤੀਜੀ 2 ਦਸੰਬਰ ਨੂੰ ਫਰੀਦਕੋਟ ਤੋਂ ਤੇ ਚੌਥੀ 1 ਦਸੰਬਰ ਤੋਂ ਬਠਿੰਡਾ ਤੋਂ ਸ਼ੁਰੂ ਹੋਏਗੀ। ਸਾਰੀਆਂ ਯਾਤਰਾਵਾਂ ਗੁਰੂ ਰਵਿਦਾਸ ਜੀ ਨਾਲ ਸਬੰਧਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਧਾਰਮਿਕ ਸਥਾਨ ਖੁਰਾਲਗੜ੍ਹ ਸਾਹਿਬ ਵਿਖੇ ਸਮਾਪਤ ਹੋਣਗੀਆਂ। ਉਨੂਾਂ ਕਿਹਾ ਕਿ ਸ੍ਰੀ ਅਖੰਡ ਪਾਠ ਸਾਹਿਬ 4 ਦਸੰਬਰ ਨੂੰ ਖੁਰਾਲਗੜ੍ਹ ਵਿਖੇ ਸ਼ੁਰੂ ਹੋਣਗੇ ਤੇ 6 ਦਸੰਬਰ ਨੂੰ ਭੋਗ ਪੈਣਗੇ।
1: ਇਹ 4 ਸ਼ੋਭਾ ਯਾਤਰਾਵਾਂ ਜਿਹੜੀਆਂ ਨੇਗੀਆਂ ਉਹ ਲਗਾਤਾਰ ਵੱਖ ਵੱਖ ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਹੁੰਦੀਆਂ ਹੋਈਆਂ ਖੁਰਾਲਗੜ੍ਹ ਸਾਹਿਬ ਪਹੁੰਚਣਗੀਆਂ, ਔਰ ਉਸ ਤੋਂ ਬਾਅਦ 4 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਸ਼ੁਰੂਆਤ ਹੋਊਗੀ, ਔਰ ਉਸ ਤੋਂ ਬਾਅਦ 6 ਤਰੀਕ ਨੂੰ ਭੋਗ ਪਾਏ ਜਾਣਗੇ। ਸੋ ਉਸ ਦਿਨ ਜਿਹੜਾ ਮੁਕੰਮਲ ਕਾਰਜ ਹੋਣਗੇ।
0: ਸ੍ਰੀ ਚੀਮਾ ਨੇ ਕਿਹਾ ਕਿ ਸਾਲ ਭਰ ਚੱਲਣ ਵਾਲੇ ਜਸ਼ਨਾਂ ਦੇ ਹਿੱਸੇ ਵਜੋਂ ਸੂਬੇ ਭਰ ਵਿਚ ਕੀਰਤਨ ਦਰਬਾਰਾਂ ਸਮੇਤ ਕਈ ਪ੍ਰੋਗਰਾਮ ਪਹਿਲਾਂ ਹੀ ਚੱਲ ਰਹੇ ਨੇ। ਇਸ ਮੌਕੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਨ ਤੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਦੇ ਸਲਾਹਕਾਰ ਦੀਪਕ ਬਾਲੀ ਵੀ ਮੌਜੂਦ ਰਹੇ। ਕੇਂਦਰੀ ਸਿਹਤ ਸਕੱਤਰ ਪੁੰਨਿਆ ਸਲੀਲਾ ਸ੍ਰੀਵਾਸਤਵ ਨੇ ਕਿਹੈ ਕਿ ਭਾਰਤ ਨੇ ਆਧਾਰ, ਆਯੁਸ਼ਮਾਨ ਭਾਰਤ, ਡਿਜੀਟਲ ਮਿਸ਼ਨ ਤੇ ਆਭਾ ID ਰਾਹੀਂ ਇਕ ਮਜ਼ਬੂਤ ਤੇ ਵਿਆਪਕ ਡਿਜੀਟਲ ਸਿਹਤ ਪ੍ਰਣਾਲੀ ਕਾਇਮ ਕੀਤੀ ਹੈ। ਨਿਊਯਾਰਕ ਵਿਚ ਗਲੋਬਲ ਸਾਊਥ AI ਫਰੇਮਵਰਕ ਤੇ ਇਕ ਚਰਚਾ ਚ ਬੋਲਦਿਆਂ ਉਨੂਾਂ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਦੀਆਂ ਜ਼ਰੂਰਤਾਂ ਮੁਤਾਬਕ ਪ੍ਰਭਾਵਸ਼ਾਲੀ ਹੱਲ ਪ੍ਰਦਾਨ ਕਰਨ ਲਈ ਸਥਾਨਕ ਤੇ ਵੱਖ ਵੱਖ ਡੇਟਾ ਦੇ ਆਧਾਰ ਤੇ AI ਮਾਡਲ ਬਣਾਏ ਜਾਣੇ ਚਾਹੀਦੇ ਨੇ। ਏਸ਼ੀਆਈ ਖੇਡਾਂ ਵਿਚ ਭਾਰਤੀ ਮਹਿਲਾ ਟੀਮ ਨੇ 2020 ਕ੍ਰਿਕਟ ਦੇ ਫਾਈਨਲ ਮੁਕਾਬਲੇ ਵਿਚ ਸ੍ਰੀਲੰਕਾ ਨੂੰ 147 ਦੌੜਾਂ ਨਾਲ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਮ ਕਰ ਲਿਆ। ਸ੍ਰੀਲੰਕਾ ਦੀ ਟੀਮ 217 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 15.4 ਓਵਰਾਂ ਚ 69 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਤੋਂ ਪਹਿਲਾਂ ਭਾਰਤ ਨੇ ਨਿਰਧਾਰਿਤ 20 ਓਵਰਾਂ ਚ 3 ਵਿਕਟਾਂ ਤੇ 216 ਦੌੜਾਂ ਬਣਾਈਆਂ। ਸੁਮਤੀ ਮੰਧਾਨਾ ਨੇ 79 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਮੈਚ ਵਿਚ ਉਨੂਾਂ ਨੇ 11,000 ਦੌੜਾਂ ਪੂਰੀਆਂ ਕਰਕੇ ਇਤਿਹਾਸ ਰਚ ਦਿੱਤੈ। ਉਹ ਇਹ ਉਪਲਬਧੀ ਹਾਸਲ ਕਰਨ ਵਾਲੇ ਦੁਨੀਆਂ ਦੀ ਪਹਿਲੀ ਮਹਿਲਾ ਕ੍ਰਿਕੇਟਰ ਬਣ ਗਏ ਨੇ। ਮੰਧਾਨਾ ਨੇ ਪਹਿਲੇ 4 ਓਵਰਾਂ ਚ 3 ਛੱਕੇ ਤੇ 4 ਚੌਕੇ ਲਗਾ ਕੇ ਭਾਰਤ ਨੂੰ ਮੈਚ ਚ ਮਜ਼ਬੂਤ ਸ਼ੁਰੂਆਤ ਦਵਾਈ। ਉਨੂਾਂ ਨੇ ਭਾਰਤ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਦੇ 10,868 ਦੌੜਾਂ ਦੇ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤੈ। ਉਧਰ ਭਾਰਤ ਦੀ ਮਹਿਲਾ ਟੇਬਲ ਟੈਨਿਸ ਟੀਮ ਥਾਈਲੈਂਡ